0: ਆ ਗੁੜ ਕਿਨੇ ਖਾ ਲਿਆ
1: ਸਵੀਟੀ,
0: ਗੁੜ ਵਾਲੀ ਚਾਹ ਕਿਨੇ ਪੀਤੀ
1: ਸਵੀਟੀ,
0: ਭੂਆ ਜੀ ਦਾ ਨਾਣਾ ਕਿਨੇ ਖਿੱਚਿਆ ਖਿੱਚ ਕੇ ਮਾਰ ਕਿਨੇ ਸਿੱਟੀ।